0: ਇਹਦਾ ਖੇਤਰ ਹੜਾ ਹੈ ਅਤੇ ਇਸ ਵਿੱਚ ਇੱਕ ਸੰਜੀਵਨੀ ਵਨ ਨੇਚਰ ਪਾਰਕ ਬਣਾਇਆ ਜਿੱਥੋਂ ਦੇ ਲੋਕ ਮਿਲ ਕੇ ਕਨੇ ਸਥਾਨੀ ਲੋਕ ਮਿਲ ਕੇ ਕਨੇ ਸਰਕਾਰ ਮਿਲ ਕੇ ਇਹਨਾਂ ਦੇ ਸੰਰਕਸ਼ਣ ਦਾ ਕੰਮ ਕਾਰ ਕਰਾ ਦੇ ਪਰ ਦੇਖਾ ਜੀ ਇਹ ਥੋੜ੍ਹੇ ਦੇ ਖੇਤਰ ਦੀ ਗੱਲ ਨਹੀਂ ਹੈ ਹਾਂਜੋ ਤੁਹਾਨੂੰ ਸਾਰੇ ਹੋ ਜਾਗਰੂਕ ਹੋਣਾ ਪਾਉਣਾ ਕਨੇ ਇਸ ਪੱਖੇ ਥੋੜ੍ਹਾ ਜਿਹਾ ਸੋਚਣਾ ਪਾਉਣਾ ਕਿ ਇਹ ਜਿਹੜਾ ਜੀਵਨਦਾਈ ਚੀਜ਼ਾਂ ਨੇ ਇਹਨਾਂ ਦਾ ਸੰਰਕਸ਼ਣ ਹੋਣਾ ਚਾਹੀਦਾ ਕਨੇ ਇਹਨਾਂ ਦਾ ਜ਼ਿਆਦਾ ਤੋਂ ਜ਼ਿਆਦਾ ਹਾਂਜੋ ਦੋਹਨ ਨਹੀਂ ਕਰਨਾ ਚਾਹੀਦਾ।
1: ਬਿਲਕੁਲ ਜੀ, ਬਿਲਕੁਲ ਠੀਕ ਲਾ ਦੇ ਤੁਹਾਂ। ਦੇਖਾ ਆਹਾਂ ਦੇ ਸਿਆਣੇ ਦੇ ਵੇਲੇ ਜਿਹੜਾ ਸਾ ਜ਼ਿਆਦਾਤਰ ਜਿਹੜਾ ਖੇਤੀਬਾੜੀ ਹੁੰਦੀ ਸੈ ਅਰੜ, ਆਂਵਲਾ, ਭੇੜਾ ਇਹਨਾਂ
0: हाँ
1: ਚੀਜ਼ਾਂ
0: बिल्कुल
1: ਦੇ
0: ਇਹ ਦਿਕਰੀ ही सीमित आहा
1: ਸੀਮਿਤ
0: तुहां
1: ਤੇ।
0: रहंदे
1: ਪਰ ਹੁਣ ਜਿਹੜੇ ਗਾਂ ਦੇ ਜਿਹੜੇ ਆਹਾਂ ਦੇ ਨੌਜਵਾਨ ਉਹ ਦੇ ਸੈ ਚਾਹੇ ਐਲੋਵੇਰਾ ਦੀ ਖੇਤੀ ਹੋਈ ਹੈ ਹਨਾ,
0: जी
1: ਅਗਰ ਤੁਹਾਡੀ ਬ੍ਰਹਮੀ ਹੋਈ ਹੈ, ਗਲੋਏ ਹੋਈ ਹੈ,
0: हाँ
1: ਗਲੋਏ ਦੀ
0: हाँ
1: ਵੀ ਬੜੀ ਸਾਰੀਆਂ
0: जी
1: ਦਵਾਈਆਂ
0: जी
1: ਬਣਦੀਆਂ
0: जी
1: ਹਨਾ, ਤਾਂ ਇਹਨਾਂ ਪਾਹੇ ਵੀ ਆਹਾਂ ਦੇ ਬੜੇ ਸਾਰੇ ਕਿਸਾਨ ਜਿਹੜਾ ਸੈ ਉਹ ਕਰਦੇ, ਸਤਾਵਰ ਮੰਨੀ ਲਿਆ ਤੁਹਾਂ, ਸਟੀਵੀਆ ਮੰਨੀ ਲਿਆ, ਤੇਜ ਪੱਤਾ ਹੋਈ ਆ ਹਨਾ,
0: ਨੀਮ
1: ਤਾਂ
0: ਹੋਈ ਆ
1: ਨੀਮ ਹੋਈ ਆ, ਤਾਂ ਦੇਖਾ ਔਸ਼ਧੀ ਪੌਦਿਆਂ ਦੀ ਇਹ ਵੀ ਗੱਲ ਹੈ ਕਿ ਤੁਹਾਂ ਜੋ ਜਿਹੜਾ ਸੈ ਜੰਗਲੀ ਜਾਨਵਰਾਂ ਦੀ ਵੀ ਕੋਈ ਉਜਾੜ ਨਹੀਂ ਇਸ
0: ਬਿਲਕੁਲ
1: ਹਨਾ,
0: ਬਿਲਕੁਲ
1: ਕਹਿੰਦਾ ਸਰਕਾਰ ਵੀ ਆਪਣੇ ਪਾਹਿਆਂ ਤੇ ਜਿਹੜਾ ਸੈ ਸਬਸਿਡੀ ਵੀ ਦਿੰਦੀ ਹੁੰਦੀ ਹਨਾ,
0: ਜੀ
1: ਤਾਂ ਤੁਹਾਂ ਜਿਹੜਾ ਸੈ ਅਗਰ ਸਹੀ ਪ੍ਰਸ਼ਿਕਸ਼ਣ ਲਈ ਕੇ ਇਸ ਕੰਮੇ ਕਾਰਿਓ ਕਰਨ, ਤਾਂ ਇਸ 'ਚ ਵੀ ਜਿਹੜਾ ਸੈ ਮੁਨਾਫਾ ਜਿਹੜਾ ਸੈ ਦੁੱਗਣਾ ਹੈ ਹਨਾ।
0: ਬਿਲਕੁਲ ਕਹਿੰਦਾ ਸਾਹਿਬ ਬੋਲਦੇ ਨਾ ਕਿ ਜਾਣਕਾਰੀ ਰੱਖਣਾ ਚਾਹੀਦੀ ਕਿ ਕੁਣ ਦੇ ਚੀਜ਼ ਕਿੱਥੋਂ ਪ੍ਰਯੋਗ ਹੋਣੀ ਹੈ ਕਹਿੰਦਾ ਸਾਰੇ ਤੋਂ ਵੱਡੀ ਗੱਲ ਜਲੂ ਤੁਹਾਂ ਸਾਹਿਬ ਕੋਈ ਚੀਜ਼ ਉਗਾ ਹੀ ਲੈਣੀ ਹੈ ਤਾਂ ਤਿਹਾ ਉਹ ਵੇਚਣ ਦਾ ਬਾਜ਼ਾਰ ਵੀ ਤੁਹਾਨੂੰ ਜਿਹੜਾ ਸਾਹਿਬ ਪਤਾ ਹੋਣਾ ਚਾਹੀਦਾ ਕਿ ਕਿੱਥੋਂ ਦੇਖਾ ਜੀ ਇਹ ਨਹੀਂ ਹੈ ਕਿ ਮਿਹਨਤ ਤੁਹਾਂ ਕਰ ਲਈ ਉਤਪਾਦਨ ਤੁਹਾਂ ਲੈ ਲਿਆ ਕਹਿੰਦੇ ਵੇਚਣ ਦੀ ਵਾਰੀ ਤਾਂ ਪਤਾ ਨਹੀਂ
1: ਪਤਾ
0: ਤਾਂ
1: ਨਹੀਂ ਹੈ।
0: ਐਸੀ ਚੀਜ਼ ਵੀ ਨਹੀਂ ਹੈ ਦੇਖਾ ਜੀ ਥੋੜ੍ਹਾ ਦੀ ਜਾਣਕਾਰੀ ਤਾਂ ਸਾਂਝੇ ਤੁਹਾਨੂੰ ਰੱਖਣਾ ਪਾਉਣੀ ਅਗਰ ਆਹ ਫਾਇਦੇ ਦੀ ਗੱਲ ਸੋਚਣੀ ਹੈ ਤਾਂ
1: ਤਾਂ ਅੱਜ ਕੱਲ੍ਹ ਦਾ ਸਮੇਂ ਰਸੀਲੂ ਭਾਈ ਐਸਾ ਹੈ ਕਿ ਤੁਹਾਂ ਅਗਰ ਦੇਖਾ ਐਲੋਵੇਰਾ ਜਾਂ ਹੋਰ ਵੀ ਅਗਰ ਔਸ਼ਧੀ ਪੌਦੇ ਉਗਾਉਂਦੇ, ਤਾਂ ਬੜੀ ਬੜੀ ਕੰਪਨੀਆਂ ਵਾਲੇ ਸਿੱਧੇ ਤੁਹਾਨੂੰ ਨਹੀਂ ਜਿਹੜਾ ਸੇ ਜੁੜਾ ਕਰਦੇ
0: ਬਿਲਕੁਲ
1: ਹਨਾ, ਤਾਂ
0: ਬਿਲਕੁਲ
1: ਇਸ 'ਚ ਤੁਹਾਨੂੰ ਡਰਨੇ ਦੀ ਜ਼ਰੂਰਤ ਨਹੀਂ ਕਿ ਤੁਹਾਡੀ ਜਿਹੜੀ ਫਸਲ ਹੈ ਸੈ ਮਤਲਬ ਵਿਕਣੀ ਨਹੀਂ ਹੈ ਹਨਾ।
0: ਬਿਲਕੁਲ
1: ਕਈ
0: ਬਿਲਕੁਲ
1: ਵਾਰੀ ਤਾਂ ਕਈ ਕਈ ਐਸੇ ਕੰਪਨੀਆਂ ਹੁੰਦੀਆਂ ਸੈ ਜਾਲੂ ਤੁਹਾਨੂੰ ਫਸਲ ਲਗਾਉਣੀ ਤਾਂ ਤਾਲੂ ਸੈ ਕੰਟਰੈਕਟ ਤੁਹਾਂ ਨੇ ਕਰੀ ਲੈਂਦੇ
0: ਜੀ
1: ਹਨਾ,
0: ਜੀ
1: ਕਹਿੰਦਾ ਇਹ ਜਿਹੜੀ ਫਸਲ ਤਿਆਰ ਹੋਣੀ ਤਾਂ ਵਿੱਚ ਲੈਣੀ, ਇਸ 'ਚ ਕੋਈ ਘਬਰਾਣੇ ਦੀ ਜ਼ਿਆਦਾ ਜ਼ਰੂਰਤ ਨਹੀਂ ਹੈ, ਪਰ ਇਹ ਹੈ ਕਿ ਹਾਂ ਤੁਹਾਂ ਜਿਹੜਾ ਸੈ ਜਾਣਕਾਰੀ ਜੇ ਤੁਹਾਂ ਉਹ ਪੂਰੀ ਹੋਣਾ ਚਾਹੀਦੀ ਹੈ ਨਾ।
0: ਬਿਲਕੁਲ
1: ਕਹਿੰਦੇ ਆਹਾਂ ਦੀ ਔਸ਼ਧੀਆਂ ਜਿਹੜੀਆਂ ਸੇ ਪ੍ਰਕਿਰਤੀ ਨੇ ਆਹਾਂ ਦਿੱਤੀਆਂ, ਤਾਂ ਦੇਖਾ ਦੂਈਆਂ ਦਵਾਈਆਂ ਤੁਹਾਂ ਖਾ ਦੇ ਤਾਂ ਤੇਦੇ ਤੁਹਾਂ ਸਾਈਡ ਇਫੈਕਟ ਤੁਹਾਂ ਪਤਾ ਹੀ ਹੈ ਕਿਤਨੇ ਹੁੰਦੇ ਨੇ ਹਨਾ।
0: ਬਿਲਕੁਲ ਕਹਿੰਦਾ ਪ੍ਰਕਿਰਤੀ ਜਿਹੜਾ ਚੀਜ਼ ਬਣਾਈ ਹੋਈ
1: ਬਣਾਈ ਹੋਈ
0: ਪ੍ਰਕਿਰਤੀ ਹੈ ਨਾ ਹੈ ਨਾ ਜੀ,
1: ਹਾਂਜੀ
0: ਤਾਂ
1: ਹਾਂਜੀ
0: ਸਹਿ ਕਿਰਣੀ ਲਾਭਕਾਰੀ ਹੋਊਗੀ ਇਹ ਤਾਂ ਤੁਹਾਂ ਸਾਰੇ ਸੋਚ ਹੀ ਸਕਦੇ ਕਹਿੰਦਾ। ਖਾਸ ਕਰਕੇ ਇਹਨਾਂ ਦੀ ਔਸ਼ਧੀ ਪੌਦਿਆਂ ਦੀ ਗੱਲ ਕਰੀਏ ਹੈ ਨਾ ਜੀ, ਤਾਂ ਇਹ ਤਾਂ ਭਾਈ ਸਹਿ ਬੋਲਦੇ ਨਾ ਕਿ ਸੋਚੀ ਵੀ ਨਹੀਂ ਸਕਦਾ ਕੋਈ ਕਿ ਕਿਰਣੇ ਇਹਨਾਂ ਦੇ ਫਾਇਦੇ ਹਨ ਅਗਰ ਤੁਹਾਨੂੰ ਜਾਣਕਾਰੀ ਹੈ ਤਾਂ।
1: ਬਿਲਕੁਲ ਜੀ ਬਿਲਕੁਲ, ਅਗਰ ਆਹਾਂ ਦੇ ਹਲੀ ਵੀ ਸਿਆਣੇ ਆਹਾਂ ਦਾਦੀਆਂ ਨਾਨੀਆਂ ਆਲ ਜਾਂਦੇ, ਤਾਂ ਸਹਿ ਤੁਲਸੀ ਦੇ ਚਾਰ ਪੰਜ ਪੱਤੇ ਪਿਆਗਾ ਤੋੜੀ ਕੇ
0: ਕਾੜਾ
1: ਹੋਰ
0: ਬਣਾ ਕੇ
1: ਕਾੜਾ ਬਣਾ ਕੇ ਵੀ ਲੈਂਦੇ ਹਨਾ, ਤਾਂ ਬੋਲਿਆ ਇਹਦੀ ਨੇ ਯਾਦਦਾਸ਼ਤ ਵੀ ਖਰੀ ਰਹਿੰਦੀ ਕਹਿੰਦੇ, ਬੋਲਿਆ ਜਿਹੜਾ ਸਹਿ ਦਿਮਾਗੇ ਤਾਂ ਹੀ ਵੀ ਜਿਹੜਾ ਸਹਿ ਖਰੀ ਹੁੰਦੀ
0: ਜੀ
1: ਵਧੀਆ
0: ਜੀ
1: ਹੁੰਦੀ ਹਨਾ, ਤਾਂ ਦੇਖਾ ਔਸ਼ਧੀਆਂ ਆਹਾਂ ਦੇ ਅੱਖੇ ਵੱਖੇ ਨੇ, ਪਰ ਆਹਾਂ ਇਹਨਾਂ ਦਾ ਜਿਹੜਾ ਸੰਰਕਸ਼ਣ ਕਹਿੰਦੇ, ਅਗਰ ਤੁਹਾਂ ਵੱਡੇ ਸਤਰ ਪਰ ਕੰਮ ਕਰਨਾ ਹੈ ਤਾਂ ਉਹਦਾ ਪ੍ਰਸ਼ਿਕਸ਼ਣ ਕਹਿੰਦੇ ਉਸ ਕੰਮੇ ਦੀ ਪੂਰੀ ਜਾਣਕਾਰੀ ਲੈ ਕੇ ਜਿਹੜਾ ਸਹਿ ਇਸ ਪਾਹੇ ਤੁਹਾਂ ਉਹ ਆ, ਤਾਂ ਜੋ ਇਹ ਕੰਮ ਜਿਹੜਾ ਸਹਿ ਤੁਹਾਂ ਮੁਨਾਫਾ ਹੀ ਮੁਨਾਫਾ ਜਿਹੜਾ ਸਹਿ ਦੇ ਕੇ ਜਾਏ ਹਨਾ।
0: ਜੀ ਜੀ
1: ਤਾਂ ਟਿਆਲੇ ਦੇ ਮਾਧਿਅਮ ਕਹਿੰਦੇ ਆਹਾਂ ਦਾ ਰਸੀਲੂ ਭਾਈ ਜਿਹੜੇ ਵੀ ਆਹਾਂ ਦੇ ਨੌਜਵਾਨ ਕਿਸਾਨ ਸਹਿ ਅਗਰ ਚਾਹੁੰਦੇ ਕਿ ਸਹਿ ਇਸ ਖੇਤਰ 'ਚ ਜਿਹੜਾ ਸਹਿ ਲਾਭ ਲੈਣਾ ਚਾਹੁੰਦੇ ਨੇ, ਤਾਂ ਸਹਿ ਆਪਣੇ ਨਜ਼ਦੀਕੀ ਕ੍ਰਿਸ਼ੀ ਅਧਿਕਾਰੀਆਂ ਕਹਿੰਦੇ ਪਹਿਲੇ ਸੰਪਰਕ ਸਾਧਨ ਹਨਾ।
0: ਕਹਿੰਦਾ ਲੋਕ ਭਾਊ ਹੋਰ ਗੱਲ ਹੈ ਕਿ ਜਿਵੇਂ ਤੁਸੀਂ ਠੀਕ ਬੋਲਿਆ ਅੱਜ ਕੱਲ੍ਹ ਦੇ ਨੌਜਵਾਨ ਯੁਵਾ ਹੈ, ਮੈਂ ਇਹ ਵੀ ਬੋਲਣਾ ਚਾਹਾਂਗਾ ਕਿ ਦੇਖਾ ਤਰ੍ਹਾਂ ਤਰ੍ਹਾਂ ਦੇ ਐਸੇ ਕੋਰਸਾਂ ਦੇ ਪਿੱਛੇ ਦੌੜਾਂ ਦੇ ਸਹਿ
1: ਦੌੜਾ
0: ਜਿਨ੍ਹਾਂ 'ਚ
1: ਦੇ ਜੀ
0: ਬਾਅਦ 'ਚ ਜਾਲੂ ਕਰੇ ਹੁੰਦੇ ਨਾ ਕੋਰਸ, ਅਤੇ ਇਸ ਤੋਂ ਬਾਅਦ ਬੋਲਦੇ ਕਿ ਇਹ ਤਾਂ ਸਹਿ ਪੈਸਾ ਬਰਬਾਦ ਕਰੀ ਤਾਂ ਕਹਿੰਦਾ ਸਮੇਂ ਬਰਬਾਦ ਕਰੀ
1: ਸਮੇਂ
0: ਤਾਂ
1: ਬਰਬਾਦ
0: ਹੈ
1: ਪੱਕੀ
0: ਨਾ,
1: ਗੱਲ
0: ਤਾਂ
1: ਹਾਂਜੀ
0: ਅਗਰ ਇਸ ਪ੍ਰਕਾਰ ਦੇ ਕੋਰਸਾਂ ਕਰਨ ਸਹਿ ਕਹਿੰਦਾ ਇਸ ਪ੍ਰਕਾਰ ਦੀ ਖੇਤਰ ਚੁਣਨ, ਤਾਂ ਮੈਂ ਬੋਲਦਾ ਕਿ ਭਾਈ ਸੋਨੇ ਪੇ ਸੁਹਾਗਾ ਹੋ ਜਾਣਾ, ਇੱਕ ਤਾਂ ਆਪਣੀ ਪ੍ਰਕਿਰਤੀ ਦਾ ਸੰਰਕਸ਼ਣ ਵੀ ਹੋਣਾ ਕਹਿੰਦਾ,
1: ਸੰਰਕਸ਼ਣ ਵੀ
0: ਦੂਜਾ
1: ਹੋਣਾ,
0: ਜ਼ਿਆਦਾ ਤੋਂ ਜ਼ਿਆਦਾ ਪੈਸਾ ਵੀ ਤਿੰਨਾ ਜਿਹੜਾ ਸਾ ਕਮਾਉਣਾ।
1: ਬਿਲਕੁਲ ਜੀ ਬਿਲਕੁਲ, ਤਾਂ ਆਹਾਂ ਆਸ਼ਾ ਕਰਦੇ ਨਾ ਆਹਾਂ ਦੇ ਕਿਸਾਨ ਇਹਨਾਂ ਗੱਲਾਂ ਪਰ ਧਿਆਨ ਦੇਣਗੇ, ਕਹਿੰਦਾ ਹੁਣ ਆਪਣੀਆਂ ਗੱਲਾਂ ਬਾਤਾਂ ਆਹਾਂ ਇੱਥੇ ਦੇਣਾ ਵਿਰਾਮ, ਕਹਿੰਦੇ ਸੁਣਾਉਂਦੇ ਨੇ ਇੱਕ ਪਿਆਰਾ ਦਿਆ ਲੋਕ ਗੀਤ।
0: ਜੀ।

0: ਕਿਸਾਨ ਸਾਥੀਓ ਇਹ ਪਿਆਰਾ ਦੇ ਮਿੱਠਾ ਦੇ ਲੋਕ ਗੀਤ ਤੁਹਾਂ ਤੱਕ ਪੁਜਾਇਆ ਕਹਿੰਦੇ ਰਸੀਲੂ ਭਾਈ ਹੁਣ ਜਿਹੜਾ ਸਹਿ ਕਾਰਜਕ੍ਰਮ 'ਚ ਵੇਲਾ ਉਹਦਾ ਭੇਂਟ ਵਾਰਤਾ ਦੇ ਅੰਕ ਦੀ ਜਾਣਕਾਰੀ ਸਾਂਝਾ ਕਰਨੇ ਦਾ ਹੈ ਨਾ ਤਾਂ ਦੇਖਾ ਅੱਜ ਜਿਹੜਾ ਸਹਿ ਉੱਨਤ ਕਿਸਾਨ ਕਾਕੂ ਰਾਮ ਹੋਰਾ ਜਿਹੜਾ ਸਹਿ ਆਹਦੇ ਟਿਆਲੇ ਪਰ ਪੁੱਜੇ ਹਨ ਕਹਿੰਦੇ ਸਹਿ ਆਪਣੇ ਖੇਤੀਬਾੜੀ ਦੇ ਅਨੁਭਵ ਜੋ ਸਾਂਝਾ ਕਰ ਰਹੇ ਹਨ ਹੈ ਨਾ ਤਾਂ ਉਹ ਆ ਸੁਣਦੇ ਨੇ ਇਹ ਭੇਂਟ ਵਾਰਤਾ ਦਾ ਅੰਕ
1: ਕਿਸਾਨ ਸਾਥੀਓ ਕਾਰਜਕ੍ਰਮ ਕਿਸਾਨ ਵਾਣੀ ਭੇਂਟ ਵਾਰਤਾ ਦੀ ਕੜੀ ਵਿੱਚ ਆਹਾਂ ਦਾ ਪ੍ਰਯਾਸ ਰਹਿੰਦਾ ਕਿ ਹਰ ਦਿਨ ਨੋਈਆਂ ਅਤੇ ਨੋਈਆਂ ਜਾਣਕਾਰੀਆਂ ਆਹਾਂ ਤੁਹਾਂ ਤੱਕ ਪੁਜਾਈਏ ਚਾਹੇ ਉਹ ਆਹਾਂ ਦੇ ਕ੍ਰਿਸ਼ੀ ਵਿਗਿਆਨਿਕਾਂ ਦੁਆਰਾ ਦਿੱਤੀ ਗਈ ਜਾਣਕਾਰੀ ਹੋਵੇ ਜਾਂ ਫਿਰ ਆਹਾਂ ਦੇ ਉੱਨਤ ਕਿਸਾਨ ਬਾਗਬਾਨ ਸਾਥੀਆਂ ਸੋਗੀ ਕੀਤੀ ਗਈ ਗੱਲਬਾਤ ਹੋਵੇ ਉਸੀ ਕੜੀ ਵਿੱਚ ਅੱਜ ਮੈਨੂੰ ਮੌਕਾ ਮਿਲਾ ਕਹਿੰਦਾ ਸ਼ਾਹਪੁਰ ਦੇ ਧਾਰਕੰਡੀ ਇੱਕ ਖੇਤਰ ਹਾਰਬੋ ਜਿਹੜਾ ਗ੍ਰਾਂ ਦਾ ਨਾਂ ਆ ਇੱਥੋਂ ਇੱਕ ਉੱਨਤ ਕਿਸਾਨ ਮੇਰੇ ਸੋਗੀ ਜੁੜਾ ਕਰਦੇ ਹਨ ਇਹਨਾਂ ਕੰਨੇ ਗੱਲਬਾਤ ਰਾਮ ਰਾਮ ਜੀ
2: ਨਮਸਕਾਰ ਜੀ
1: ਜੀ ਆਪਣਾ ਨਾਂ ਦੱਸਾ
2: ਸਰ ਕਾਕੂ ਰਾਮ
1: ਅੱਛਾ ਕਾਕੂ ਰਾਮ ਹੈ ਨਾ ਕਾਕੂ ਜੀ ਖੇਤੀਬਾੜੀ ਕਰਦੇ ਹੈ ਨਾ
2: ਹਾਂਜੀ ਹਾਂਜੀ
1: ਅੱਛਾ ਕਿੰਨਾ ਕੁ ਅਰਸਾ ਹੋਈ ਹੈ ਖੇਤੀ ਕਰਦੇ
2: ਖੇਤੀ ਕਰਦੇ ਹੋਈ ਹੈ ਸਰ 7-8 ਸਾਲ
1: ਅੱਛਾ ਤਾਂ ਜ਼ਮੀਨ ਕਿਤਨੀ ਕੀ ਹੈ ਤੁਹਾਂ ਵਾਲ
2: ਜ਼ਮੀਨ ਤੋਂ ਸਰ ਆਪਣੇ ਲੈਵਲ ਉੱਤੇ ਘੱਟ ਹੀ ਹੈ ਪਰ ਲੀਜ਼ ਪਰ
1: ਅੱਛਾ ਯਾਨੀ ਕਿ ਪੱਟੇ ਪਰ ਲਈਏ ਜਿਸ ਬੋਲਦੇ ਹੈ ਨਾ ਅੱਛਾ ਕਿੰਨੀ ਜ਼ਮੀਨ ਲਈਓ ਲੀਜ਼ ਪਰ ਤੁਹਾਂ
2: ਲੀਜ਼ ਪਰ ਹੈ 40-50 ਕਨਾਲ
1: 40-50 ਕਨਾਲ ਅੱਛਾ ਇਹ ਸਾਰੀ ਖੇਤੀ ਦੇ ਕਾਬਿਲ ਹੈ
2: ਖੇਤੀ ਦੇ ਕਾਬਿਲ
1: ਅੱਛਾ ਤਾਂ ਜੀ ਕਿਆ ਕਿਆ ਲਗਾਉਂਦੇ ਤੁਹਾਂ ਇਸ ਵਿੱਚ
2: ਇਸ ਵਾਰੀ ਸਰ ਸਾਡਾ ਚੱਲਿਆ ਟ੍ਰਾਇਲ ਬੇਸ ਪਰ ਟਮਾਟਰ ਹੈ ਬੰਦ ਗੋਭੀ ਹੈ ਫੁੱਲ ਗੋਭੀ ਹੈ ਬਰੋਕਲੀ ਹੈ
1: ਅੱਛਾ
2: ਹੋਰ ਸਾਰੀ ਸਬਜ਼ੀਆਂ
1: ਤਾਂ ਜੀ ਜਿਹੜਾ ਧਾਰਕੰਡੀ ਦਾ ਜਿਹੜਾ ਇਲਾਕਾ ਹੈ ਇੱਥੋਂ ਦੇਖਿਆ ਪਾਣੀ ਦੀ ਤਾਂ ਕੋਈ ਕਮੀ ਨਹੀਂ ਹੈ ਨਾ
2: ਪਾਣੀ ਤੋਂ ਠੀਕ ਹੀ ਹੈ
1: ਸਾਰੀ ਜ਼ਮੀਨੇ ਪਾਣੀ ਲੱਗ ਜਾਂਦਾ ਨਾ